ਹਾਂਜੀ ਬਿਲਕੁਲ ਮੈਸੇਜ ਹਨ ਰੋਗਲੀ ਦਾਤਾ ਵੇਪਾ ਹੇਅਰ ਕੇਅਰ ਟਾਈਮ ਬਿਲਕੁਲ ਵਰਕ ਵੀ ਤੇ ਚਾਉ ਦੇ ਕੰਦੇ ਨੇ ਮੈਸੇਜਸ ਕਰੀ ਦੀ ਦਾ ਬਿਲਕੁਲ ਹੁਸ਼ ਮਿਲੀ ਜੀ ਪ੍ਰੋਗਰਾਮ ਦੇਸ਼ ਮਾ ਕਸਮੈਟਿਕ ਪਾਕਿਸਤਾਨ ਮਾਤਾ ਵੀ ਲਿਸ਼ੀ ਸੁਬਹ ਦੁਪਹਿਰ ਤਾਰਿਕ ਚਰਤਾ ਚਰਤਾ ਕੇ ਤੁਸਾਂ ਉਹ ਸੋਬ ਰਹੇ ਟਾਂਕ ਰੇਡੀ ਵਨ ਆਵਾਜ਼ ਹੋ ਰਹੀ ਕਰੈਕਟ ਰੇਡੀ ਵਨ ਚਰਤਾ ਕੇ ਤੁਸਾਂ ਉਹ ਸੋਬ ਰਹੇ ਬਿਲਕੁਲ ਮੈਸੇਜ ਹੰਕ ਵਾਲੇ ਸੀ ਕਾਲ ਹੰਕ ਵਾਲੇ ਸੀ

0: ਅੱਛਾ ਜੀ, ਕਾਲ ਦਰ ਤਰਜੀ ਪ੍ਰੋਗਰਾਮ ਸੀ ਕਾਲ ਸ਼ਮਿਲ ਵੀ ਕਿਸੇ ਵਕਾਲ ਬਣੇ ਬਲ ਸ਼ੋਕ ਦੇ ਕਮ ਜ਼ੈਨ ਦੇ ਅਸਲਾਮੁ ਅਲੈਕੁਮ ਖਜੀ ਬਿਲਕੁਲ ਤੁਸੀਂ ਕਾਲ ਜੀ ਕਮ ਦੇ ਹਾਰ ਡ੍ਰੌਪ ਸ਼ੋ ਮਤਲਬ ਗਿੰਟੀ ਪੋਰਾ ਸ਼ੋ ਕਿਸੇ ਵਕਾਲ ਬਣੇ ਬਲ ਸ਼ੋਕ ਦੇ ਕਮ ਜ਼ੈਨ ਦੇ ਅਸਲਾਮੁ ਅਲੈਕੁਮ ਜੀ ਸੋ ਖਬਰ ਕਿ ਕਮ ਜ਼ੈਨ
1: ਜੰਨਤ ਵਜ਼ੀਰ ਦੇ ਵਜ਼ੀਰਿਸਤਾਨ
0: ਖਜੀ ਪ੍ਰੋਗਰਾਮ ਸ਼ੀ ਦਰਦਾ ਹਰ ਕਲੇ ਵੀ
1: ਸ਼ੁਕਰ ਮਨਨ
0: ਸਰੰਗੀ ਪਪਰਾ ਬਾਂਦੇ ਸਹੀ ਬਿਲਕੁਲ ਠੀਕ ਠਾਕ ਅਲਹਮਦੁਲਿਲਾ ਪ੍ਰੋਗਰਾਮ ਹੋਰ ਵੇਖਣਾ ਸਰੰਗੀ
1: ਅਲਹਮਦੁਲਿਲਾ
0: ਅੱਛਾ ਜੀ ਨਨ ਦੇ ਫਸਟ ਟਾਈਮ ਕਾਲ ਹੋ ਗਿਆ ਪ੍ਰੋਗਰਾਮ ਕੀ
1: ਯਾਰ ਨਨ ਮੇ ਦੇ ਤਕੜਾ ਦੇ ਸਰ
0: ਅੱਛਾ ਜੀ ਨੋ ਟਾਈਮ ਦੇ ਖਮੋਸ਼ ਹੀ ਸਰ ਬੜੇ ਦਾ
1: ਨੋ ਟਾਈਮ ਦੇ ਖਮੋਸ਼ ਹੀ ਸਰ ਨਨ ਦੇ ਲੈ ਜੇ ਖਾਨ ਦੇ ਰੋਕਾ
0: ਸਹੀ ਨਨ ਪ੍ਰੋਗਰਾਮ ਖਾਨ ਦੇ ਰੋਕਾ
1: ਨਨ ਪ੍ਰੋਗਰਾਮ ਖਾਨ ਦੇ ਰੋਕਾ
0: ਡੇਰਾ ਮਨਨਾ ਜੀ ਪ੍ਰੋਗਰਾਮ ਕੀ ਦੇਣਾ ਫਸਟ ਟਾਈਮ ਕਾਲ ਹੋ ਕੋ ਨੋ ਪ੍ਰੋਗਰਾਮ ਕੀ ਉਹ ਦਿਨ ਲਵਾ ਰੇਡੀਓ ਅਮਨ ਫੈਮਿਲੀ ਕੇ ਦਰਦਾ ਹਰ ਕਰੇ ਵੀ ਜੀ ਸਹੀ ਦਾਰਾ ਤੋਂ ਜੀ ਪ੍ਰੋਗਰਾਮ ਕੀ ਬਾਤ ਸਭ ਰਵਾੜੇ ਸਭ ਰਸਰਾ ਸ਼ਰੀਕ ਕਵੀ
1: ਪ੍ਰੋਗਰਾਮ ਸੇ ਸਲਾਮ ਮਨਾ ਦੀ
0: ਜੀ ਜੀ
1: ਲਾਰ ਬਰ ਪਸ਼ਤਨਾ ਤਾਂ
0: ਸਹੀ
1: ਉਹ ਕਚੇਰੇ ਮੁਸ਼ਰਮ ਬੰਗਸ਼ਾ
0: ਅੱਛਾ ਜੀ
1: ਪ੍ਰੋਗਰਾਮ ਦੇ ਯਰ ਤਫਾਕ
0: ਖਜੀ ਸਹੀ ਜਸੋ ਕੋਸ਼ਿਸ਼ ਕਰੋ ਜੇ ਮੁਸ਼ਰ ਬੰਗਸ਼ ਪਵਾਸ ਕਾ ਸੰਦਰ ਦਾ ਸੰਦਰ ਦਾ ਪਲੇ ਕਾ ਫਰਮਾਇਸ਼ੀ ਪ੍ਰੋਗਰਾਮ ਹੋਣਾ ਦੇ ਹੋ ਬਿਆ ਹਾਂ ਦਾ ਟੋਲੇ ਸੰਦਰ ਇਤੋ ਸੇ ਪਨੋ ਮਾਨੇ ਸਹੀ ਦਾ
1: ਅਸਾ ਕੋਰ ਮਨਨ
0: ਲੇਰ ਮਨਨ ਥੈਂਕ ਯੂ ਕਾਲ ਕਵਲੀ ਯੋ ਜਹਾਨ ਮਨਨ